願いかな。ヘラマヘラマヘラマイ。パンサーパンダオバハイオルケバエバネデキウタパティパラマッマ。サテジバサパサリラジェウニレ。サテジバサパサリヤダバハルウジョビプラカシラパレ。サラチエバエプラバサティラマデケザサイクリシナレ。दिखवाने मनमा कुला छिए भयो जानु पर्यो लाऊ भानी सुरहारण होई भविष्यनु पानी भयो दाजे बाला राम पानी नारायण नारायण।